ਵਿੱਚ ਮਿੱਠਿਆ ਜੰਗ ਲੜ ਕੇ ਮੁਕੱਦਰਾਂ ਨੇ ਜਿੱਤਿਆ ਤੂੰ ਆਇਆ ਐਵੇਂ ਨਹੀਂ ਜ਼ਿੰਦਗੀ ਚ ਮਿੱਠਿਆ ਜੰਗ ਲੜ ਕੇ ਮੁਕੱਦਰਾਂ ਨੇ ਜਿੱਤਿਆ।